0: ਫਿਰ ਆਖਿਰ ਵਿਚ ਸਾਰੇ ਸੁਣਨ ਵਾਲਿਆਂ ਦੇ ਮਾਣ ਵਿਚ ਪੜਦਾ ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆਂ ਕੋਈ ਦਿਸਦੇ ਪਸਾਰੇ ਤੋਂ।
1: ਮੁਲਾਕਾਤ ਕਰ ਰਹੇ ਸਨ ਸੁਖਜਿੰਦਰ ਸਿੰਘ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਅੰਕ ਇੱਥੇ ਮੁਕਦਾ ਏ। ਅਗਲਾ ਅੰਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਨਮਸਕਾਰ। ਇਹ ਸੀ ਅੱਜ ਦਾ ਪ੍ਰੋਗਰਾਮ ਸਿਰਜਣਾ। ਸ਼ਾਮ ਦੇ 4:30 ਹੋਏ ਨੇ। ਆਓ ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।